ਮੂੰਹ ਸੜੀਂਦੇ ਸੱਜੜਾ ਸਾਥੀ ਸੱਡ ਨੜੀ ਵਿਲਹੀਅ ਜੇ ਵਥਾਣ ਤੇ ਤੋਡ ਨ ਤਵਾਰੀ ਹੇਡਾ ਹਾਂਜਾ ਥੀਨ ਬੁਰੇ ਹਿੰਨ ਬੰਭੋਰ ਨੇ।

0: ਪ੍ਰਭੂ ਨਵਲਗੀ ਪੰਚਨ ਮਿੰਟਨ ਤੇ ਸਿਰਫ ਜੀ ਐਫ ਐਮ 88 ਨੈਟਵਰਕ ਤੇ
1: ਸੋਨਾ ਸੇ ਹੈ ਕਾਮਯਾਬੀ ਸਕੀਮ ਕੇ ਤਹਿਤ ਸੋਨਾ ਕੀ ਜਦੀਦ ਔਰ ਜ਼ਿਆਦਾ ਅਫਾਦੀਅਤ ਵਾਲੀ ਖਾਦੇ ਕੰਪਨੀ ਕੇ ਮੁਕਰਰਾ ਡੀਲਰ ਯਾ ਸੋਨਾ ਸੈਂਟਰ ਸੇ ਖਰੀਦੇ ਬੈਗ ਮੇ ਮੌਜੂਦ ਕਾਰਡ ਕੋ ਸਕ੍ਰੈਚ ਕਰੇ ਔਰ ਇਜ਼ਾਫੀ ਪੈਦਾਵਾਰ ਕੇ ਸਾਥ ਪਾਏ ਬੇਸ਼ੁਮਾਰ ਕੀਮਤੀ ਇਨਾਮਾਤ
2: ਅਪਨਾ ਸ਼ਹਿਰ ਅਪਨਾ ਘਰ ਮਹਿਰਾਬਪੁਰ ਔਰ ਮਹਿਰਾਬਪੁਰ ਕੀ ਆਵਾਜ਼ ਜੀ ਏ ਐਫ ਐਮ 94।